ਸਮਿਤਾ ਦੀ ਕੀ ਹਾਲ ਚਾਲ? ਸਤਿ ਸ਼੍ਰੀ ਅਕਾਲ ਸਿਮਰਨ ਕੌਰ ਹੈ ਤੁਹਾਡੇ ਨਾਲ। ਦੇਖੋ ਯਾਰ, ਖਾਣੇ ਪੀਣੇ ਕਾ ਧਿਆਨ ਜੋ ਹੈ ਵੋ ਸਿਰਫ ਗਰਮੀਆਂ ਮੀ ਨਹੀਂ, ਨੋਰਮਲੀ ਵੀ ਹਮਕੋ ਥੋੜਾ ਸਾ ਰਹਿਣਾ ਧਿਆਨ ਰੱਖਣਾ ਚਾਹੀਏ, ਕਿਉਂਕਿ ਮਿਨਿਸਟਰੀ ਆਫ ਪਬਲਿਕ ਹੈਲਥ ਨੇ ਵਾਰਨ ਕੀਆ ਕਿ ਕਿਆ ਹੋਤਾ ਹੈ ਕਿ ਕਭੀ ਕਭੀ ਆਪਕੋ ਫੋਨ ਪੇ ਜੋ ਹੈ ਵੋ ਬਤਾ ਦੇਤੇ, ਮੈਸੇਜ ਕਰਕੇ ਬਤਾ ਦੇਤੇ ਕਿ ਕੁਛ ਐਸੇ ਪ੍ਰੋਡਕਟਸ ਹੈ ਆਪਕੋ ਯੂ ਨੋ ਸਸਤੇ ਮਿਲ ਜਾਏਂਗੇ, ਯੇ ਵਾਲਾ ਪ੍ਰੋਡਕਟ ਯਹਾਂ ਪੇ ਮਿਲ ਰਹਾ ਹੈ। ਸੋ ਜਿਸ ਜੋ ਫੋਨ ਪੇ ਮਾਰਕੀਟ ਕਰਕੇ ਆਪਕੋ ਪ੍ਰੋਡਕਟਸ ਵੇਚ ਰਹੇ ਹੈ, ਪਲੀਜ਼ ਐਸੀ ਚੀਜ਼ੋਂ ਕੋ ਮਤ ਖਰੀਦੀਏ, ਕਿਉਂਕਿ ਕੋਈ ਵੀ ਚੀਜ਼ ਅਗਰ ਵੈਲਿਡ ਹੈ ਤੋ ਆਪਕੋ ਗਰੋਸਰੀ ਸਟੋਰਸ ਮੇ ਯਾ ਫਿਰ ਇਧਰ ਉਧਰ ਹਰ ਜਗ੍ਹਾ ਪੇ ਮਿਲ ਜਾਏਗੀ। ਐਸੇ ਫੋਨ ਪੇ ਅਗਰ ਕੋਈ ਯੂ ਨੋ ਆਪਕੋ ਕਾਲ ਕਰਕੇ ਬਤਾ ਰਿਹਾ ਕਿ ਹਾਂ ਭਾਈ ਯੇ ਚੀਜ਼ ਹੈ ਆਪਕੋ ਮਿਲ ਜਾਏਗੀ, ਸੋ ਯੇ ਚੀਜ਼ੋਂ ਕੋ ਅਵੋਇਡ ਕਰੋ, ਥੋੜਾ ਸਾ ਸਿਆਣੇ।